0: Radio Mitchy New York. It's hot.
1: ਗੁੜ ਵਾਲੀ ਚਾਹ ਕਿੰਨੇ ਪੀਤੀ, ਭੂਆ ਜਿਹਦਾ ਨਾਣਾ ਕਿੰਨੇ